ਜਾ ਵਿੱਚ ਮਸੀਤੀ ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ ਜੇ ਦਿਲੋਂ ਨਮਾਜ਼ ਨਾ ਨੀਤੀ ਉਹ ਬਾਹਰੋਂ ਤੋਏ ਲੱਤਾਂ ਗੋਡੇ ਤੇ ਅੰਦਰੇ ਰਹੀ ਪਲੀਤੀ ਉਹ ਤੇਰਾ ਦਿਲ ਖੜਾਵੇ ਮੁੰਡੇ ਕੁੜੀਆਂ ਸਜਦੇ ਕਰੇ ਮਸੀਤੀ ਉਹ ਕੰਨਾਂ ਨੂੰ ਹੱਥ ਲਾਵੇ ਪਹਿਲੇ ਫੇਰ ਨਮ

ਨਾ ਬਹਾਦਰੀ ਨਹੀਂ ਉਹ ਲੈ ਕੇ ਕਿਸੇ ਨੂੰ ਤਰੇ ਤੇ ਤਾਂ ਜਾਣਾ ਉਹ ਭਲਿਆਂ ਨਾਲ ਕਰਦਾ ਹਰ ਕੋਈ ਭਲਾ ਯਾਰਾ ਉਹ ਭਲਾ ਬੁਰੇ ਨਾਲ ਕਰੇ ਤੇ ਹਸ਼ਮਤ ਸ਼ਾਹ ਜੀ ਦਾ ਸ਼ੇਰ ਸੁਣ ਕੇ ਜੀ ਬੇਪਰ

ਹੱਲ ਲੋਹਾ ਆਸ਼ਿਕ ਦੀ ਉਹਨੂੰ ਵਿੱਚ ਦੁਕਾਨ ਸਜਾਇਆ ਹੱਡੀ ਪਸਲੀ ਪੁੱਠ ਤੇ ਸੀਨਾ ਉਹਨੇ ਹੱਥੋ ਹੱਥ ਵਕਾਇਆ ਉਹ ਬਾਕੀ ਰਹਿ ਗਿਆ ਇੱਕ ਦਿਲ ਆਸ਼ਿਕ ਦਾ ਉਹ ਵੀ ਚੁੱਕ ਤਕੜੀ ਵਿੱਚ ਪਾਇਆ ਹਸ਼ਮਤ ਸ਼ਾਹ ਉਸ ਦਿਲ ਦੇ ਵਿੱਚੋਂ ਹਏ ਇਹੀ ਆਵਾਜ਼ਾਂ।